0: ਸ਼ਿੰਨ ਗੋਲਡੀ ਨਮਦ ਸਰ ਮਨ ਮੰਦੀ
1: ਨਮ ਰਾਤ ਤੋਂ ਬਵ ਰਾਤ ਕੁਕ ਵਚ ਦੇਵ ਭਾਈ ਥੋੜ ਤੇਰੀ ਬਾਨ ਭਾਸ
0: ਤੂੰ ਨਵਰੀ ਅਸ਼ਿਕ ਗਬਰੀ ਰਾਜ ਕੋ ਸ਼ਿੰਨ ਗੋਲਡੀ ਨਮਦ ਸਰ ਮਨ ਮੰਦੀ
1: ਨਮ ਰਾਤ ਤੋਂ ਬਵ ਰਾਤ ਕੁਕ ਵਚ ਦੇਵ ਭਾਈ ਥੋੜ